0: ਪਹਿਲਿਆਂ ਅੱਜ ਦੀ ਖਾਸ ਖਬਰਾਂ। ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਨੇ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ। ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇਲਾ। ਜੈਪੁਰ ਮਾਏ ਕੋਚਿੰਗ ਸੰਸਥਾਨਾ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਨੈਫੈਡ ਰੇ ਨਿਲਾਮੀ ਪੋਰਟਲ ਰੋਜ਼ ਸ਼ੁਭਾਰੰਭ। ਕਾਸ਼ਤਕਾਰਾਂ ਸੂ ਸਿੱਧੀ ਖਰੀਦ ਖਾਤਰ ਜ਼ਰੂਰੀ ਵਿਵਸਥਾ ਤਿਆਰ। ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲਨੀਨੋ ਪ੍ਰਭਾਵ ਸੂ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਅ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ। ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ। ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ। ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ ਐਮ ਓ ਯੂ ਸੂ ਜੁੜਿਆ ਨਿਆਰਾ ਨਿਆਰਾ ਮੁੱਦਾ ਮਾਥੇ ਅੰਤਿਮ ਰੂਪ ਦਿਓ। ਸਾਥੇ ਹੀ ਕਿਸਾਊ ਬਾਂਧ ਪਰਿਯੋਜਨਾ ਮਾਥੇ ਵੀ ਵਿਚਾਰ ਵਿਮਰਸ਼ ਕਰਿਓ। ਇਨ ਮੌਕੇ ਮਾਥੇ ਸ਼੍ਰੀ ਪਾਟਿਲ ਕਹਿਓ ਕਿ ਯਮੁਨਾ ਜਲ ਪਰਿਯੋਜਨਾ ਨੇ ਦੀਰਘਕਾਲਿਕ ਨਜ਼ਰੀਏ ਦੇ ਸਾਥੇ ਅੱਗੇ ਵਧਾਇਓ ਜਾ ਰਿਹਾ ਹੈ। ਇਨ ਦੇ ਤਹਿਤ ਪਾਣੀ ਨੇ ਪਾਈਪ ਲਾਈਨ ਦੇ ਮਾਧਿਅਮ ਸੂ ਪਹੁੰਚਾਣੇ ਰੋ ਪ੍ਰਸਤਾਵ ਹੈ, ਜਿਨ ਸੂ ਵਿਤਰਣ ਵਿਵਸਥਾ ਚੌਕੀ ਵੇਲਾ ਬਣਾ। ਕਹਿਓ ਕਿ ਕਿਸਾਊ ਬਾਂਧ ਪਰਿਯੋਜਨਾ ਰੇ 12 ਮਾਏ 6 ਰਾਜਾਂ ਦਾ ਮੁੱਦਾ ਰੋ ਸਮਾਧਾਨ ਵੀ ਹੈ, ਬੇਗੋ ਹੀ ਐਮ ਓ ਯੂ ਵੀ ਕਰਿਓ ਜਾਵੇਲਾ।
1: दोनों मुख्यमंत्री उपस्थित रहे, दोनों ने जो हरियाणा से पानी जो सरप्लस वाटर आज उसका नया एमओए करके उसका पानी का जो उनका अधिकार है, जितना पानी वो तय हुआ है उतना ही पानी के लिए पाइपलाइन से पानी राजस्थान तक ले जाने के लिए वो दोनों में सम्मति बनी है। आने वाले मंडे को उसके ऊपर साइन होगी और माननीय प्रधानमंत्री श्री नरेंद्र मोदी साहब के सामने वो एमओए का उनको एक्सचेंज करेंगे।
0: ਮੁੱਖਮੰਤਰੀ ਸ਼੍ਰੀ ਸ਼ਰਮਾ ਕਹਿਓ ਕਿ ਯਮੁਨਾ ਜਲ ਪਰਿਯੋਜਨਾਵਾਂ ਸੂ ਸੇਖਾਵਾਟੀ ਖੇਤਰ ਖਾਸ ਹੈ, ਬੇਗੋਂ ਬੇਗੋ ਇਹਨੇ ਧਰਾਤਲ ਮਾਥੇ ਲਾਇਓ ਜਾਵੇਲਾ। ਵਟੀ ਨੇ ਸ਼੍ਰੀ ਸੈਨੀ ਕਹਿਓ ਕਿ ਬੈਠਕ ਮਾਏ ਬਰਸਾਤ ਰੇ ਪਾਣੀ ਨੇ ਸਹੇਜ ਰਾਜਸਥਾਨ ਪਹੁੰਚਾਣੇ ਨੇ ਲੇਰ ਵਿਚਾਰ ਵਿਮਰਸ਼ ਵੀ ਕਰਿਓ ਗਇਓ। ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਡਮ ਅੱਜ ਕਰੋਲੀ ਪਹੁੰਚਿਆ, ਬਣਾ ਸਰਕਿਟ ਹਾਊਸ ਪਾਂਚਣਾ ਸੰਘਰਸ਼ ਸਮਿਤੀ ਰਾ ਪ੍ਰਤੀਨਿਧੀਆਂ ਦੇ ਸਾਥ ਬਣਤਲ ਕਰੀ। ਸੰਘਰਸ਼ ਸਮਿਤੀ ਰਾ ਅਧਿਅਕਸ਼ ਅਸ਼ੋਕ ਸਿੰਘ ਧਾਬਾਈ ਔਰ ਦੂਜਾ ਪੰਚ ਪਟੇਲਾਂ ਦੀ ਉਪਸਥਿਤੀ ਮਾਏ ਸਮੱਸਿਆ ਦੇ ਸਮਾਧਾਨ ਖਾਤਰ ਵਿਚਾਰ ਵਿਮਰਸ਼ ਕਰਿਓ ਗਇਓ। ਇੰਡਰੇ ਚਾਲਤਾ ਕਰੋਲੀ ਵਿਧਾਇਕ ਦਰਸ਼ਨ ਸਿੰਘ ਔਰ ਜ਼ਿਲ੍ਹਾ ਕਲੈਕਟਰ ਅਕਸ਼ੈ ਗੋਦਾਰਾ ਵੀ ਮੌਜੂਦ ਰਿਹਾ। ਵਟੀ ਨੇ ਪਾਂਚਣਾ ਬਾਂਧ ਸੂ ਸਿੰਚਾਈ ਖਾਤਰ ਨਹਿਰਾਂ ਮਾਏ ਪਾਣੀ ਛੋੜਨੇ ਨੇ ਲੇਰ। ਸਵਾਈ ਮਾਧੋਪੁਰ ਜ਼ਿਲ੍ਹੇ ਰਾ ਖੰਡੀਪ ਗਾਂਵ ਮਾਏ ਕਾਸ਼ਤਕਾਰਾਂ ਰੋ ਮਹਾਂਪੜਾਵ ਅੱਜ ਵੀ ਜਾਰੀ ਰਿਹਾ। ਵਟੀ ਨੇ ਧਰਨੇ ਰੇ ਕਾਰਨ ਕੁਛ ਵਕਤ ਤਾਈਂ ਰੇਲ ਯਾਤਾਇਤ ਵੀ ਪ੍ਰਭਾਵਿਤ ਰਿਹਾ। ਮੌਕੇ ਮਾਥੇ ਮੋਟੀ ਤਾਦਾਦ ਮਾਏ ਪੁਲਿਸ ਬਲ ਤੈਨਾਤ ਹੈ। ਜੈਪੁਰ ਮਾਏ ਅੱਜ ਮੰਤਰੀ ਮੰਡਲੀ ਉਪ ਸਮਿਤੀ ਦੀ ਬੈਠਕ ਵੀ। ਉਪ ਮੁੱਖ ਮੰਤਰੀ ਡਾਕਟਰ ਪ੍ਰੇਮ ਚੰਦ ਬੈਰਵਾਰੀ ਅਧਿਅਕਸ਼ਤਾ ਮਾਏ ਹੋਈ ਇਨ ਬੈਠਕ ਮਾਏ ਪ੍ਰਦੇਸ਼ ਰਾ ਨਿਆਰਾ ਨਿਆਰਾ ਜ਼ਿਲ੍ਹਾ ਮਾਏ ਰਿਆਇਤੀ ਦਰਾਂ ਮਾਥੇ ਜ਼ਮੀਨ ਆਵੰਟਨ ਰਾ ਪ੍ਰਕਰਣਾ ਮਾਥੇ ਵਿਚਾਰ ਵਿਮਰਸ਼ ਕਰਿਓ ਗਇਓ। ਬੈਠਕ ਮਾਏ ਸ਼ਿਕਸ਼ਾ ਸਵਾਸਥ ਔਰ ਸ਼ਹਿਰੀ ਵਿਕਾਸ ਨੂੰ ਜੁੜਿਆ ਪ੍ਰਸਤਾਵਾਂ ਮਾਥੇ ਸਮੀਖਿਆ ਕਰ ਸਹਿਮਤੀ ਦੀ ਗਈ। ਚਿਕਿਤਸਾ ਔਰ ਸਵਾਸਥ ਮਹਿਕਮਾ ਰੀ ਪ੍ਰਮੁੱਖ ਸ਼ਾਸਨ ਸਚਿਵ ਗਾਇਤਰੀ ਰਾਠੌੜ ਅੱਜ ਜੋਧਪੁਰ ਰਾ ਉਮੀਦ ਸਫਾਖਾਨਾ ਰੋ ਜਾਇਜ਼ਾ ਕਰਿਓ। ਬਣਾ ਪ੍ਰਸੂਤਾਵਾਂ ਚਿਕਿਤਸਕਾਂ ਔਰ ਨਰਸਿੰਗ ਸਟਾਫ ਸੂ ਬਣਤਲ ਕਰ ਉਪਚਾਰ ਵਿਵਸਥਾਵਾਂ ਮਾਤੇ ਫੀਡਬੈਕ ਲਿਓ। ਸਾਥੇ ਹੀ ਅਹਿਲਕਾਰਾਂ ਨੇ ਚਿਕਿਤਸਾ ਸੇਵਾਵਾਂ ਨੇ ਬੱਤੀ ਪ੍ਰਭਾਵੀ ਔਰ ਗੁਣਵੱਤਾਪੂਰਨ ਬਣਾਉਣ ਖਾਤਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਆ। ਇਨਰੇ ਪਾਛੇ ਖਬਰ ਨਵੀਸਾਂ ਸੂ ਬਣਤਲ ਮਾਏ ਸ਼੍ਰੀਮਤੀ ਰਾਠੌੜ ਕਹਿਓ ਕਿ ਹਰ ਮਰੀਜ਼ ਨੇ ਚੋਖੋ ਔਰ ਸੁਰੱਖਿਅਤ ਇਲਾਜ ਮੁਹੱਈਆ ਕਰਵਾਉਣੋ ਰਾਜ ਸਰਕਾਰ ਦੀ ਸਰਵੋੱਚ ਪ੍ਰਾਥਮਿਕਤਾ ਹੈ। ਆਮ ਜਨ ਨੇ ਚਿਕਿਤਸਾ ਲਈ ਸਾਰੂ ਭਰੋਸੋ ਬਣਾਇਓ ਰੱਖਣੋ ਚਾਹੀਜੈ। ਵਣਾ ਕਹਿਓ ਕਿ ਸਗੜਾ ਸਫਾਖਾਨਾ ਮਾਏ ਮਾਨਕ ਚਿਕਿਤਸਾ ਪ੍ਰੋਟੋਕੋਲ SOP ਦੀ ਪਾਲਣਾ ਪੱਕੀ ਕਰਨ ਖਾਤਰ ਜ਼ੋਰ ਦਿਓ ਜਾ ਰਿਹਾ ਹੈ।
2: अभी इनके जो पोस्ट ऑपरेटिव बोर्ड है, लेबर रूम एरिया है, महिलाओं से भी बात करी है, डॉक्टर्स और स्टाफ से भी बात करी है कि किस तरह से वो लोग एंश्योर कर रहे हैं कि सारे प्रोटोकॉल्स की जो मेडिकल की प्रोटोकॉल्स हो उनकी पालना हो। यहाँ पे बेस्ट ट्रीटमेंट मिले, लोगों का इतना फेथ है तभी 25,000 लोग यहाँ पे आते हैं। बेस्ट ऑफ द डॉक्टर्स है, सारी फैसिलिटीज है।
0: ध्यानयोग है कि पावटा सफाखाना माए सीजेरियन रे पाछे प्रभावित प्रसूतावां रे इलाज और सेहत री सतत निगरानी राखी जा रही है। जिला प्रशासन वाणी स्वास्थ्य स्थिति माथे अपडेट देने खातिर मेडिकल बुलेटिन जारी करने रा हुकुम दिया है। लखनऊ कोचिंग सेंटर अग्निकांड रे पाछे आज जयपुर माए फायर सेफ्टी व्यवस्था मारी जांच खातिर खास अभियान चलायो गयो। नगर निगम और पुलिस री टीमा ने शहर माए कोचिंग संस्थावा और लाइब्रेरी रा अग्नि सुरक्षा इंतजामारी जांच करी। इन कार्रवाई माए 14 कोचिंग संस्थावा और पुस्तकालय ने सील करयो गयो, साथ ही 24 कोचिंग सेंटर ने फायर सेफ्टी नियमारी अनुपालना खातिर नोटिस जारी कराया गया। अभियान रे चालता नगर निगम पुलिस और प्रशासन री संयुक्त टीमा ने संस्थाना माए फायर सेफ्टी उपकरण आपातकालीन निकास मार्ग और फायर एनओसी सू जुड़िया दस्तावेजारी जांच करी। संयुक्त विश्वविद्यालय प्रवेश परीक्षा CUET 2026 स्नातक दाखिला रा नतीजा घोषित कर दिया है। राष्ट्रीय परीक्षा एजेंसी नतीजा जारी करता थका बतायो कि उम्मीदवार CUET पोर्टल माथे आपरा स्कोर कार्ड देख सके है। एनटीए रे मुजब इन बरस मई महीना माए प्रवेश परीक्षा माए 11 लाख सू 32 पडेसरी भेड़ा व्याहा। ए समाचार आप आकाशवाणी रा जयपुर अजमेर केंद्र सू सुन रिया हो। केंद्रीय सहकारिता मंत्री अमित शाह आज नेफेड रे नीलामी पोर्टल रो नूवी दिल्ली माए शुभारंभ करयो। इन मौके माथे श्री शाह कयो कि काश्तकारा ने सीधी खरीद खातिर जरूरी व्यवस्था तैयार कर दी गई है। वणा कयो कि सहकारिता मंत्रालय आवता 2 वर्षा माए दलहन री खरीद सीधे काश्तकारा सू खरीदने रो लखस राख्यो है। वणा किसाना री भागीदारी ने मजबूत करने खातिर खरीद कामा माए बिचौलिया री भूमिका ने खत्म करने रो हेलो करयो।
3: आने वाले 2 सालों में सहकारिता मंत्रालय सुनिश्चित करेगा कि दलहन का एक दाना भी एनसीसीएफ और नाफेड में व्यापारियों के माध्यम से न आए, सीधा किसानों के माध्यम से आए, जिससे मुनाफा पूरा किसानों के पास। हमने इंफ्रास्ट्रक्चर बना दिया है, अब इंफ्रास्ट्रक्चर को नीचे तक पहुंचाना है और उसमें मैं मानता हूं कि नाफेड और एनसीसीएफ ने भी दृढ़ता के साथ शुद्ध तरीके से काम करने की शुरुआत करनी पड़ेगी, तभी जाकर परिणाम मिलेंगे।
0: केंद्रीय कृषि मंत्री शिवराज सिंह चौहान अलनीनो प्रभाव सू बिरखारी आशंका ने देखता थका फसला ने सुरक्षित रखने और जरूरी कृषि प्रबंधन उपाया माथे खासा दिशा निर्देश दिया है। अलनीनो संकट रे संभावित असर सू निपटने खातिर आज वे कृषि मंत्रियां और मौसम महकमारा अहलकारा खातिर उच्च स्तरीय समीक्षा बैठक करी। वणा कयो कि भारतीय कृषि अनुसंधान परिषद देश रा सगला जिला खातिर आकस्मिक योजनावां तैयार कर ली है। केंद्रीय कृषि मंत्री राज्य सरकारां सू आ योजनावां ने प्रभावी रूप सू लागू करने री अरज करी है। साथ